ਜੀ ਸੋਹਣਿਓ ਕਿੱਦਾਂ ਦੀ ਹਾਲ ਚਾਲ? ਸਤਿ ਸ੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ, ਤੂੰ ਨਿਓ ਰੰਗੀਲੇ ਕੇ ਸਾਥ ਜਾਦੂ ਕੀਆ ਔਰ ਯੇ ਕਿਆ ਹੋ ਰਿਹਾ ਯਾਰ, ਦੁੱਖ ਹੋ ਰਿਹਾ ਮੁਝੇ। ਪੰਜਾਬ ਔਰ ਗੁਜਰਾਤ ਕਾ ਮੈਚ ਚੱਲ ਰਿਹਾ ਹੈ, ਪੰਜਾਬ ਖੇਲ ਰਹੀ ਹੈ। 8.5 ਓਵਰ ਕੰਪਲੀਟ ਹੋਣੇ ਕੇ ਬਾਅਦ ਪੰਜਾਬ ਕਾ ਸਕੋਰ ਹੈ 47, 5 ਵਿਕਟ ਆਲਰੇਡੀ ਜਾ ਚੁੱਕੇ ਹੈ। ਦੇਖੋ ਯਾਰ, ਬਾਤ ਇਹ ਹੈ ਕਿ ਪੰਜਾਬ ਜਿੱਤੇ ਜਾਂ ਗੁਜਰਾਤ ਜਿੱਤੇ, ਖੁਸ਼ੀ ਮੁਝੇ ਮਿਲੇਗੀ ਕਿਉਂਕਿ ਪੰਜਾਬ ਸੇ ਮੈਂ ਹੂੰ ਔਰ ਗੁਜਰਾਤ ਸੇ ਹਮਾਰੇ ਜੀਜੂ ਹੈ, ਤੋ ਕੋਈ ਚੱਕਰ ਨਹੀਂ ਹੈ ਅਭੀ ਫਿਲਹਾਲ ਕੇ ਲੀਏ। ਬਾਹਰ ਕੇ ਮੌਸਮ ਕੇ ਕਿਆ ਹਾਲ ਹੈ, ਚਲੋ ਚੈੱਕ ਕਰਤੀ ਹੂੰ ਆਪਕੇ ਲੀਏ। वही चिलचिलाती हुई गर्मी जो है चालू हो गई, 35 डिग्री सेल्सियस अभी तक का टेम्परेचर है, लेकिन ये कहता है मैं फील्स लाइक 39 हूँ और हाईएस्ट टेम्परेचर 35 ही जाने वाला है। फील्स लाइक कितना कितना आगे बढ़ेगा वो नहीं पता है। मिनिमम टेम्परेचर है 29, ह्यूमिडिटी है 25%, विंड जो है 6 किलोमीटर पर आर की रफ्तार से चल रहे। विंड तो ऐसे है कि भाई मैं नहीं चल रही, मुझे भी गर्मी लग रही है यार, और अभी तो गर्म हवाएं जो है वो भी चलेंगी। 5:50 स्टूडियो की घड़ी पे घंटे का पहला ओए होए हो यार, ये बहुत ही सही लगती है कवाली मुझे।

0: ਰਮਾਨ
1: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ